0: ਸਤਿ ਸ੍ਰੀ ਅਕਾਲ ਜੀ, ਕੌਣ ਬੋਲ ਰਹੇ ਹੈ?
1: ਬੰਸੀ ਲਾਲ, ਪਿੰਡ ਤੇਜਾ ਮੋੜੀ, ਜ਼ਿਲ੍ਹਾ ਅੰਬਾਲਾ
0: ਜੀ। ਜੀ ਬੰਸੀ ਲਾਲ ਜੀ, ਕੈਸੇ ਹੈਂ ਆਪ?
1: ਠੀਕ ਠਾਕ ਆ, ਬੱਲੇ ਬੱਲੇ ਹੈ।
0: ਬੱਲੇ ਬੱਲੇ ਹੈ।
1: ਹਾਂ ਜੀ।
0: ਤੋ ਕਿਆ ਕਹਿਣਾ ਚਾਹੇਂਗੇ? ਹਮਾਰਾ ਜੋ ਆਜ ਕਾ ਵਿਸ਼ੇ ਹੈ, ਸਾਵਨ ਕੇ ਝੂਲੇ ਪੜੇ।
1: ਪਹਿਲਾਂ ਸਾਵਨ ਕੇ ਝੂਲੇ ਜੋ ਪਹਿਲਾਂ ਬੜੇ ਬੜੇ ਪਿੱਪਲ ਹੁੰਦੇ ਸੀ, ਬਰੋਂਟੇ, ਉਹਨਾਂ ਦੇ ਉੱਤੇ ਹੁੰਦੇ ਸੀ, ਉਹ ਪਾਏ ਵੀ ਹੁੰਦੇ ਸੀ
0: ਜੀ
1: ਝੂਲੇ। ਹੁਣ ਤਾਂ ਬਰੋਂਟੇ ਰਹੇ ਨੀ ਭਾਈ,
0: ਬਿਲਕੁਲ
1: ਨਾ ਭੈਣਾਂ ਰਹੀ, ਕੁੜੀਆਂ ਨੂੰ ਟਾਈਮ ਨੀ ਹੈਗਾ।
0: ਕਿਉਂ ਨੀ ਹੈਗਾ? ਅੱਜ ਕੱਲ ਉਹਨਾਂ ਦਾ ਹੀ ਤਾਂ ਟਾਈਮ ਹੈ।
1: ਬਸ ਆਪਣੇ ਸਹੁਰੇ ਦੇ ਆਉਂਦੀ ਨੀ ਗਾਈ, ਕੱਲੀ ਕੱਲੀ ਹੈ
0: ਜਾਣਾ। ਤੇ ਤੁਸੀਂ ਮਿਲਣ ਚਲੇ ਜਾਇਆ ਕਰੋ ਨਾ ਆਪਣੀਆਂ ਭੈਣਾਂ ਨੂੰ। ਹਾਂ, ਤੇ ਫਿਰ ਤੁਸੀਂ ਕਿਉਂ ਕਹਿ ਰਹੇ ਹੋ ਇੱਦਾਂ ਕਿ ਉਹ ਆਉਂਦੀਆਂ ਨੀ? ਉਹ ਨੀ ਆਉਂਦੀਆਂ, ਤੁਸੀਂ ਮਿਲਣ ਚਲੇ ਜਾਇਆ ਕਰੋ। ਬਿਲਕੁਲ, ਤੀਆਂ ਦਾ ਤਿਉਹਾਰ ਹੁੰਦਾ ਸੀ ਜਦੋਂ, ਤੀਜ ਦਾ ਤਿਉਹਾਰ ਹੈ ਨਾ। ਤੇ ਬੰਸੀ ਲਾਲ ਜੀ, ਤੁਸੀਂ ਕਿੱਦਾਂ ਸਾਵਣ ਮਹੀਨੇ ਦਾ ਆਨੰਦ ਮਾਣਦੇ ਹੋ?
1: ਹੁਣ ਤੋਂ ਘੱਟ ਗਿਆ ਜੀ, ਬਹੁਤ ਹੋ ਗਿਆ।
0: ਕਿਉਂ?
1: ਕਿਉਂ ਕਿਹਾ ਜੀ, ਦੇਖੋ ਟਾਈਮ ਟੈਂਸ਼ਨ ਹੋ ਗਈ ਲੋਕਾਂ ਨੂੰ ਬਹੁਤ।

0: ਵੀ ਹੁੰਦੇ ਜੀ
1: ਜੀ
0: ਝੂਲੇ ਹੁਣ ਤਾਂ ਪਰੌਂਠੇ ਰਹੇ ਨੀ ਭਾਈ
1: ਬਿਲਕੁਲ
0: ਨਾ ਭੈਣਾਂ ਰਹੀ ਕੁੜੀਆਂ ਨੂੰ ਟਾਈਮ ਨੀ ਹੈਗਾ
1: ਕਿਉਂ ਨੀ ਹੈਗਾ ਅੱਜ ਕੱਲ ਉਹਨਾਂ ਦਾ ਹੀ ਤਾਂ ਟਾਈਮ ਹੈ
0: ਬਸ ਆਪਣੇ ਸੋਹਣੇ ਨੇ ਆਉਂਦੀ ਨੀ ਕਾਈ ਇਕੱਲੀ ਇਕੱਲੀ ਹੈ ਕਿਉਂਕਿ ਜਾਣਾ
1: ਤੇ ਤੁਸੀਂ ਮਿਲਣ ਚਲੇ ਜਾਇਆ ਕਰੋ ਨਾ ਆਪਣੀਆਂ ਭੈਣਾਂ ਨੂੰ ਬਿਲਕੁਲ ਧੀਆਂ ਦਾ ਤਿਉਹਾਰ ਹੁੰਦਾ ਸੀ ਜਦੋਂ ਤੀਜ ਦਾ ਤਿਉਹਾਰ ਹੈ ਨਾ ਤੇ ਬੰਸੀ ਲਾਲ ਜੀ ਤੁਸੀਂ ਕਿੱਦਾਂ ਸਾਵਣ ਮਹੀਨੇ ਦਾ ਆਨੰਦ ਮਾਣਦੇ ਹੋ
0: ਘੱਟ ਗਿਆ ਜੀ ਬਹੁਤ ਹੋ ਗਿਆ
1: ਕਿਉਂ ਪਰ ਜਿਹੜੀਆਂ ਚੰਗੀਆਂ ਗੱਲਾਂ ਤੁਸੀਂ ਬਚਪਨ ਦੇ ਵਿੱਚ ਸਾਵਣ ਮਹੀਨੇ ਦਾ ਆਨੰਦ ਮਾਣਦੇ ਹੋਵੋਗੇ ਨਾ ਹੈ ਨਾ ਤੇ ਜਾਂ ਸਕੂਲ ਕਾਲਜ ਚ ਪੜ੍ਹਦੇ ਹੋਵੋਗੇ ਉਦੋਂ ਜਾਂ ਆਪਣੇ ਖੇਤਾਂ ਚ ਕੰਮ ਕਰਦੇ ਆ
0: ਜਦੋਂ ਛੱਪੜਾਂ ਵਿੱਚ ਨਹਾਉਂਦੇ ਸੀ ਜੋੜਿਆਂ ਵਿੱਚ
1: ਅੱਛਾ ਸਾਵਣ ਦੇ ਮਹੀਨੇ ਦੀ ਗੱਲ ਕਰੋ ਨਾ ਜਿਹੜੀ ਮੈਂ ਗੱਲ ਕਰਨਾ ਚਾਹ ਰਿਹਾ ਤੁਹਾਡੇ ਨਾਲ ਤੁਸੀਂ ਸਾਈਕਲ ਚਲਾਉਂਦੇ ਰਹੋ ਮੈਂ ਚਾਹੇ ਸਾਵਣ ਦਾ ਮਹੀਨਾ ਹੋਏ ਤਾਂ ਵੀ ਸਾਈਕਲ ਚਲਾਓ
0: ਚਾਹੇ ਹੈ ਨਾ ਜਦੋਂ ਸਾਵਣ ਮਹੀਨਾ ਚੜ ਜਾਂਦਾ ਮੱਕੀ ਨਾਲ ਅੰਬਰ ਭਰ ਜਾਂਦਾ
1: ਵਾਹ
0: ਮੱਕੀ ਹੁੰਦੀ ਸੀ ਪਹਿਲਾਂ ਦੇਸੀ ਮੱਕੀਆਂ
1: ਜੀ ਜੀ
0: ਹੁਣ ਤਾਂ ਰਹੀ ਨੀ ਮੱਕੀ ਵੀ ਭਾਈ
1: ਨਹੀਂ ਸਾਡੇ ਤਾਂ ਇੱਧਰ ਬਹੁਤ ਲੱਗੀ ਹੋਈ ਮੱਕੀ ਤੁਸੀਂ ਐਵੇਂ ਕਹੀ ਜਾਂਦੇ
0: ਹੋ ਹਾਂ ਚੰਡੀਗੜ੍ਹ ਦੇ ਉੱਪਰ ਆ ਜੀ ਥੋੜਾ
1: ਹਾਂ
0: ਉਹਦੋ ਦੇਖੀ ਮਾਨੇ ਚੰਡੀਗੜ੍ਹ ਦੇ ਉੱਪਰ
1: ਤੁਸੀਂ ਪੋਜ਼ਿਟਿਵ ਸੋਚਿਆ ਕਰੋ ਜ਼ਿਆਦਾ ਨਾ ਬੰਸੀ ਲਾਲ ਜੀ ਜਿਹੜੀ ਪੋਜ਼ਿਟਿਵ ਸੋਚ ਨਾ ਉਹਦੀ ਬੰਸੀ ਵਜਾਇਆ ਕਰੋ
0: ਮਹਾਰਾਜ ਧਾਨ ਲਾਉਂਦੇ ਸਾਰਾ ਜੀਰੀ ਕਹਿੰਦੇ ਮੱਕੀ ਬੋ
1: ਜੀ ਜੀ ਚਲੋ ਠੀਕ ਹੈ ਬੰਸੀ ਲਾਲ ਜੀ ਬਹੁਤ ਚੰਗਾ ਲੱਗਾ ਤੁਹਾਡੇ ਨਾਲ ਗੱਲ ਕਰਕੇ ਬਹੁਤ ਬਹੁਤ ਸ਼ੁਕਰੀਆ ਫੋਨ ਕਰਨ ਵਾਸਤੇ ਹੈਲੋ ਚੰਡੀਗੜ੍ਹ ਪ੍ਰੋਗਰਾਮ ਮੈਂ ਆਪਕਾ ਸਵਾਗਤ ਹੈ ਨਮਸਕਾਰ ਕੌਣ ਬੋਲ ਰਹੇ
2: ਜੀ ਸਰ ਨਮਸਕਾਰ
1: ਨਮਸਕਾਰ ਜੀ
2: ਜੀ ਸਰ ਗਾਓ ਕੁਤਬਪੁਰ ਸਰਸਾਵਾ ਸੇ ਨਿਖਿਲ
1: ਸਰਸਾਵਾ ਸੇ ਬੋਲ ਰਹੇ ਹੈ
2: ਜੀ ਮੈਮ ਜੀ ਸਰ ਗਾਓ ਕੁਤਬਪੁਰ ਸਰਸਾਵਾ ਸੇ ਨਿਖਿਲ
1: ਜੀ ਨਿਖਿਲ ਜੀ ਬੋਲੀਏ ਆਜ ਜੋ ਹਮਾਰਾ ਵਿਸ਼ੇ ਹੈ ਇਸ ਕਾਰਜਕ੍ਰਮ ਕਾ ਵੋ ਹੈ ਸਾਵਨ ਕੇ ਝੂਲੇ ਪੜੇ ਤੋ ਸਾਵਨ ਮਹੀਨੇ ਮੇ ਜੋ ਆਪਕੀ ਯਾਦੇ ਹੈ ਯਾ ਵੋ ਪਲ ਜਿਨ੍ਹੇ ਆਪ ਭੂਲ ਨਹੀਂ ਭੂਲ ਪਾਤੇ ਹੈ
2: ਜੀ ਸਰ ਸਾਵਨ ਮੇ ਤੋ ਦੇਖੋ ਸਭ ਤੋਂ ਪਹਿਲੇ ਤੋ ਹੋਈ ਥਕਾਵਟ ਹੋਤੀ ਹੈ ਥਕਾਵਟ ਚਲਤੀ ਹੈ ਫਿਰ ਭੋਲੇਨਾਥ ਜਲ ਚੜਾਤੇ ਹੈ
1: ਜੀ
2: ਉਸਕੇ ਬਾਅਦ ਫਿਰ ਤੀਜੋ ਹੋਤੀ ਹੈ ਔਰ ਇਹ ਯਹਾਂ ਪੇ ਹਮਾਰੇ ਯਹਾਂ ਕੇ ਇਧਰ ਸਾਨਪੁਰ ਕੀ ਤਰਫ ਹੀ ਹੈ ਇਸਕਾ ਛੜੀ ਕਾ ਕਾਮ ਸ਼ੁਰੂ ਹੋਤਾ ਹੈ ਤੋ ਯਾਦੇ ਬਹੁਤ ਬੜੀਆਂ ਹੈ ਬਾਰਿਸ਼ ਹੋਤੀ ਹੈ ਗਰਮੀ ਸੇ ਰਾਤ ਮਿਲਤੀ ਹੈ
1: ਦੇਖਿਏ ਸਭਸੇ ਬੜੀ ਬਾਤ ਇਹ ਹੋਤੀ ਹੈ ਕਿ ਚਾਰੋ ਤਰਫ ਹਰਿਆਲੀ ਜਬ ਹੋਤੀ ਹੈ ਨਾ ਤੋ ਦਿਲ ਝੂਮ ਉੱਠਤਾ ਹੈ ਨਾ ਉਸੇ ਦੇਖ ਕਰ
2: ਬਿਲਕੁਲ
1: ਰੰਗ ਬਿਰੰਗੇ ਫੂਲ ਖਿਲਤੇ ਹੈ
2: ਝੂਲੇ ਝੂਲਤੇ ਹੈ ਸਰ
1: ਜੀ ਔਰ ਜਬ ਬਾਤ ਅਪਨੋ ਕੀ ਹੋ ਕਿਸੀ ਕੇ ਇੰਤਜ਼ਾਰ ਕੀ ਹੋ ਤੋ ਔਰ ਵੀ ਜ਼ਿਆਦਾ ਖੂਬਸੂਰਤ ਬਨ ਜਾਤਾ ਹੈ ਸਾਵਨ ਕਾ ਮਹੀਨਾ
2: ਜੀ ਜੀ ਸਰ
1: ਹੈ ਨਾ
2: ਜੀ ਜੀ
1: ਚਲੀਏ ਬਹੁਤ ਅੱਛਾ ਲਗਾ ਆਪਸੇ ਬਾਤ ਕਰਕੇ ਬਹੁਤ ਬਹੁਤ ਸ਼ੁਕਰੀਆ ਆਪਕਾ ਫੋਨ ਕਰਨੇ ਕੇ ਲੀਏ
2: ਥੈਂਕ ਯੂ ਸਰ ਥੈਂਕ ਯੂ

ਆਕਾਸ਼ਵਾਣੀ ਹੈ ਤੇ ਤੁਸੀਂ ਸੁਣ ਰਹੇ ਹੋ ਵਿਵਿਧ ਭਾਰਤੀ ਦਾ ਚੰਡੀਗੜ੍ਹ ਕੇਂਦਰ ਐਫਐਮ 107.2 ਮੈਗਾਹਰਟਸ ਤੇ। ਸਰੋਤਿਓ, ਸ਼ਾਮ ਦੇ 6 ਵਜਣ ਵਾਲੇ ਨੇ। ਥੋੜੀ ਹੀ ਦੇਰ ਵਿੱਚ ਆਕਾਸ਼ਵਾਣੀ ਦੇ ਦਿੱਲੀ ਕੇਂਦਰ ਤੋਂ ਹਿੰਦੀ ਵਿੱਚ ਸਮਾਚਾਰ ਰਿਲੇਅ ਕੀਤੇ ਜਾਣਗੇ।

ਆਕਾਸ਼ਵਾਣੀ ਦੇ ਚੰਡੀਗੜ੍ਹ ਕੇਂਦਰ ਤੋਂ ਤੁਸੀਂ ਸੁਣ ਰਹੇ ਸੀ ਇੱਕ ਫਿਲਮੀ ਗੀਤ। ਇਸ ਗੀਤ ਵਿੱਚ ਆਵਾਜ਼ ਸੀ ਕਿਸ਼ੋਰ ਕੁਮਾਰ ਦੀ ਅਤੇ ਫਿਲਮ ਸੀ ਗੋਲਮਾਲ। ਇਹ ਆਕਾਸ਼ਵਾਣੀ ਹੈ ਅਤੇ ਤੁਸੀਂ ਸੁਣ ਰਹੇ ਹੋ ਵਿਵਿਧ ਭਾਰਤੀ ਦਾ ਚੰਡੀਗੜ੍ਹ ਕੇਂਦਰ FM 107.2 MHz 'ਤੇ। ਸਰੋਤਿਓ, ਸ਼ਾਮ ਦੇ 6:10 ਹੋਣ ਵਾਲੇ ਨੇ ਅਤੇ ਹੁਣ ਤੁਸੀਂ ਸੁਣੋਗੇ ਪ੍ਰਾਦੇਸ਼ਿਕ ਖਬਰਾਂ 6:10 'ਤੇ ਹਿੰਦੀ ਵਿੱਚ ਸਾਡੇ ਕੇਂਦਰ ਤੋਂ ਅਤੇ 6:20 'ਤੇ ਪੰਜਾਬੀ ਵਿੱਚ, ਜਿਨ੍ਹਾਂ ਨੂੰ ਅਸੀਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ ਰਿਲੇਅ ਕਰਾਂਗੇ।

0: Tôi phải đáp chứ thế ạ. ਤੇ ਹੁਣ ਖਬਰਾਂ ਵਿਸਥਾਰ ਨਾਲ ਹਰ ਘਰ ਤਿਰੰਗਾ ਮੁਹਿੰਮ ਅੱਜ ਤੋਂ ਸ਼ੁਰੂ ਹੋ ਗਈ ਹੈ ਅਤੇ ਇਹ ਇਸ ਮਹੀਨੇ ਦੀ 17 ਤਰੀਕ ਤੱਕ ਚੱਲੇਗੀ। ਇਸ ਪਹਿਲਕਦਮੀ ਦਾ ਉਦੇਸ਼ ਨਾਗਰਿਕਾਂ ਨੂੰ ਰਾਸ਼ਟਰੀ ਝੰਡਾ ਲਹਿਰਾਉਣ ਅਤੇ ਦੇਸ਼ ਭਗਤੀ, ਰਾਸ਼ਟਰੀ ਏਕਤਾ ਅਤੇ ਭਾਰਤ ਦੇ ਸੱਭਿਆਚਾਰਕ ਵਿਰਸੇ ਦਾ ਜਸ਼ਨ ਮਨਾਉਣ ਵਾਲੀਆਂ ਗਤੀਵਿਧੀਆਂ ਵਿੱਚ ਹਿੱਸਾ ਲੈਣ ਲਈ ਉਤਸ਼ਾਹਿਤ ਕਰਨਾ ਹੈ। ਇਹ ਮੁਹਿੰਮ ਜੋ 2022 'ਚ ਆਜ਼ਾਦੀ ਕਾ ਅੰਮ੍ਰਿਤ ਮਹਾਉਤਸਵ ਜਸ਼ਨਾਂ ਦੇ ਹਿੱਸੇ ਵਜੋਂ ਸ਼ੁਰੂ ਹੋਈ ਸੀ, ਦੇਸ਼ ਦੀਆਂ ਸਭ ਤੋਂ ਵੱਡੀਆਂ ਜਨਤਕ ਹਿੱਸੇਦਾਰੀ ਮੁਹਿੰਮਾਂ ਵਿੱਚੋਂ ਇੱਕ ਵਜੋਂ ਵਿਕਸਿਤ ਹੋਈ ਹੈ। ਰਾਜ ਸਭਾ ਮੈਂਬਰ ਅਤੇ ਵਾਤਾਵਰਣ ਪ੍ਰੇਮੀ ਸੰਤ ਬਲਬੀਰ ਸਿੰਘ ਸੁਚੇਵਾਲ ਨੇ ਮਹਾਨ ਸਮਾਜ ਸੇਵੀ ਭਗਤ ਪੂਰਨ ਸਿੰਘ ਜੀ ਨੂੰ ਦੇਸ਼ ਦੇ ਸਰਵਉੱਚ ਨਾਗਰਿਕ ਸਨਮਾਨ ਭਾਰਤ ਰਤਨ ਨਾਲ ਸਨਮਾਨਿਤ ਕਰਨ ਦੀ ਮੰਗ ਕੀਤੀ ਹੈ। ਇਸ ਸੰਬੰਧੀ ਉਨ੍ਹਾਂ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਪੱਤਰ ਲਿਖ ਕੇ ਭਗਤ ਪੂਰਨ ਸਿੰਘ ਜੀ ਦੀ ਮਨੁੱਖਤਾ ਪ੍ਰਤੀ ਨਿਸ਼ਕਾਮ ਸੇਵਾ ਅਤੇ ਵਾਤਾਵਰਣ ਸੰਭਾਲ ਲਈ ਪਾਏ ਯੋਗਦਾਨ ਨੂੰ ਰਾਸ਼ਟਰੀ ਪੱਧਰ 'ਤੇ ਸਨਮਾਨ ਦੇਣ ਦੀ ਅਪੀਲ ਕੀਤੀ। ਭਗਤ ਪੂਰਨ ਸਿੰਘ ਜੀ ਦੀ 34ਵੀਂ ਬਰਸੀ ਦੇ ਸਿਲਸਿਲੇ 'ਚ ਲਿਖੇ ਪੱਤਰ ਵਿੱਚ ਸੰਤ ਸੁਚੇਵਾਲ ਨੇ ਕਿਹਾ ਕਿ ਉਨ੍ਹਾਂ ਨੇ ਪਿੰਗਲਵਾੜਾ ਦੀ ਸਥਾਪਨਾ ਕਰਕੇ ਲਾਵਾਰਿਸ, ਦਿਵਿਆਂਗ, ਮਾਨਸਿਕ ਤੌਰ 'ਤੇ ਪੀੜਿਤ, ਬਜ਼ੁਰਗ ਅਤੇ ਬੇਸਹਾਰਾ ਲੋਕਾਂ ਲਈ ਆਸਰਾ, ਇਲਾਜ ਅਤੇ ਸਨਮਾਨਜਨਕ ਜੀਵਨ ਦਾ ਪ੍ਰਬੰਧ ਕੀਤਾ। ਸੰਤ ਸੁਚੇਵਾਲ ਨੇ ਪੱਤਰ ਵਿੱਚ ਭਗਤ ਪੂਰਨ ਸਿੰਘ ਜੀ ਦੀ ਵਾਤਾਵਰਣ ਪ੍ਰਤੀ ਦੂਰਅੰਦੇਸ਼ੀ ਦਾ ਵੀ ਜ਼ਿਕਰ ਕੀਤਾ। ਉਨ੍ਹਾਂ ਕਿਹਾ ਕਿ ਜਦੋਂ ਵਾਤਾਵਰਣ ਸੰਕਟ ਅੱਜ ਵਾਂਗ ਵੱਡੀ ਚਰਚਾ ਦਾ ਵਿਸ਼ਾ ਨਹੀਂ ਸੀ, ਉਸ ਵੇਲੇ ਵੀ ਭਗਤ ਜੀ ਨੇ ਕੁਦਰਤੀ ਵਸੀਲਿਆਂ ਦੀ ਸੰਭਾਲ, ਰੁੱਖਾਂ ਦੀ ਰੱਖਿਆ ਅਤੇ ਸਾਦੇ ਜੀਵਨ ਦੀ ਮਹੱਤਤਾ ਬਾਰੇ ਲੋਕਾਂ ਨੂੰ ਜਾਗਰੂਕ ਕਰਨਾ ਸ਼ੁਰੂ ਕਰ ਦਿੱਤਾ ਸੀ। ਉਹ ਜਨਤਕ ਆਵਾਜਾਈ ਦੀ ਵਰਤੋਂ, ਕਾਗਜ਼ ਦੀ ਮੁੜ ਵਰਤੋਂ ਅਤੇ ਲੱਕੜ ਦੀ ਬੇਲੋੜੀ ਖਪਤ ਤੋਂ ਬਚਣ ਲਈ ਵੀ ਪ੍ਰੇਰਿਤ ਕਰਦੇ ਰਹੇ। ਕੇਂਦਰ ਸਰਕਾਰ ਵੱਲੋਂ ਉਹਨਾਂ ਦੀਆਂ ਸੇਵਾਵਾਂ ਨੂੰ ਮਾਨਤਾ ਦਿੰਦਿਆਂ ਸਾਲ 1979 'ਚ ਪਦਮ ਸ਼੍ਰੀ ਨਾਲ ਨਵਾਜ਼ਿਆ ਗਿਆ ਸੀ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਅੱਜ ਜਲੰਧਰ ਦੇ ਡੇਰਾ ਸੱਚਖੰਡ ਬੱਲਾ ਵਿਖੇ ਸ੍ਰੀ ਗੁਰੂ ਰਵਿਦਾਸ ਜੀ ਬਾਣੀ ਅਧਿਐਨ ਕੇਂਦਰ ਦਾ ਨੀਂਹ ਪੱਥਰ ਰੱਖਿਆ। ਇਸ ਮੌਕੇ ਇਕੱਠ ਨੂੰ ਸੰਬੋਧਨ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਇਹ ਕੇਂਦਰ 10.4 ਏਕੜ ਰਕਬੇ 'ਚ ਬਣਾਇਆ ਜਾਵੇਗਾ। ਇਸ ਕੇਂਦਰ 'ਚ ਇੱਕ 3 ਮੰਜ਼ਿਲਾ ਪ੍ਰਸ਼ਾਸਨਿਕ ਅਤੇ ਅਧਿਆਪਨ ਬਲਾਕ, ਲੜਕੇ ਲੜਕੀਆਂ ਲਈ 3 ਮੰਜ਼ਿਲਾ ਹੋਸਟਲ ਅਤੇ ਅਧਿਆਪਕਾਂ ਅਤੇ ਸਟਾਫ ਲਈ 2 ਮੰਜ਼ਿਲਾ ਇਮਾਰਤ ਹੋਵੇਗੀ। ਉਨ੍ਹਾਂ ਕਿਹਾ ਕਿ ਇਹ ਕੇਂਦਰ ਬੱਚਿਆਂ, ਵਿਦਿਆਰਥੀਆਂ ਅਤੇ ਖੋਜਾਰਥੀਆਂ ਨੂੰ ਸ੍ਰੀ ਗੁਰੂ ਰਵਿਦਾਸ ਜੀ ਮਹਾਰਾਜ ਦੇ ਜੀਵਨ, ਬਾਣੀ, ਫਲਸਫੇ ਅਤੇ ਸਿੱਖਿਆਵਾਂ ਦਾ ਅਧਿਐਨ ਕਰਨ ਲਈ ਇੱਕ ਵਿਸ਼ੇਸ਼ ਸਥਾਨ ਪ੍ਰਦਾਨ ਕਰੇਗਾ।
1: ਅੱਜ 24,55,00,000 ਰੁਪਏ ਦੀ ਲਾਗਤ ਨਾਲ ਇਹ ਜਿਹੜਾ ਅਧਿਐਨ ਸੈਂਟਰ ਹੈ ਉਹਦਾ ਨੀਂਹ ਪੱਥਰ ਰੱਖਿਆ ਗਿਆ। ਉੱਥੋਂ ਬੱਚੇ ਸ੍ਰੀ ਗੁਰੂ ਰਵਿਦਾਸ ਜੀ ਦੀ ਬਾਣੀ ਜਿਹੜੀ ਮਨੁੱਖਤਾ ਤੇ ਮਾਨਵਤਾ ਵਾਸਤੇ ਸੀ ਉਸ ਬਾਣੀ ਦਾ ਅਧਿਐਨ ਕਰਨਗੇ। ਸ੍ਰੀ ਗੁਰੂ ਰਵਿਦਾਸ ਜੀ ਦੇ ਮਹਾਨ ਜੀਵਨ, ਫਲਸਫੇ ਤੇ ਪਵਿੱਤਰ ਸਿੱਖਿਆਵਾਂ ਨੂੰ ਘਰ ਘਰ ਪਹੁੰਚਾਉਣ ਵਾਸਤੇ ਡਾਕੂਮੈਂਟਰੀਆਂ ਸ਼ੋਅ ਕਰਾਏ ਜਾਣਗੇ, ਬੈਨਾਂ ਜਾਣਗੀਆਂ। 23 ਜ਼ਿਲ੍ਹਿਆਂ 'ਚ ਲਗਭਗ 13,000 ਪਿੰਡਾਂ ਦੇ ਵਿੱਚ ਗੁਰੂ ਸਾਹਿਬ ਦੀ ਬਾਣੀ ਨੂੰ LED ਰਾਹੀਂ ਦਿਖਾਇਆ ਜਾਊਗਾ।
0: ਇਸ ਮੌਕੇ ਡੇਰਾ ਸੱਚਖੰਡ ਬੱਲਾਂ ਦੇ ਸੰਤ ਨਿਰੰਜਨ ਦਾਸ ਜੀ, ਬਾਲਨਾਥ ਆਸ਼ਰਮ ਦੇ ਸੰਤ ਪ੍ਰਗਟਨਾਥ ਜੀ ਸਮੇਤ ਹੋਰ ਪਤਵੰਤੇ ਵੀ ਮੌਜੂਦ ਰਹੇ। ਉਧਰ ਫਰੀਦਕੋਟ ਜ਼ਿਲ੍ਹੇ ਦੇ ਪਿੰਡ ਮੱਤਾ ਅਤੇ ਕਾਸਮ ਪੱਟੀ ਵਿਖੇ ਸ੍ਰੀ ਗੁਰੂ ਰਵਿਦਾਸ ਜੀ ਦੇ 650ਵੇਂ ਪ੍ਰਕਾਸ਼ ਗੁਰਪੁਰਬ ਨੂੰ ਸਮਰਪਿਤ 30 ਮਿੰਟ ਦੀ ਵਿਸ਼ੇਸ਼ ਡਾਕੂਮੈਂਟਰੀ ਫਿਲਮ ਦਿਖਾਈ ਗਈ। ਪਿੰਡ ਦੇ ਸਰਪੰਚ, ਪੰਚਾਇਤ ਨੁਮਾਇੰਦਿਆਂ, ਨੌਜਵਾਨਾਂ ਅਤੇ ਹੋਰਨਾਂ ਪਿੰਡ ਵਾਸੀਆਂ ਵੱਲੋਂ ਉਤਸ਼ਾਹ ਨਾਲ ਇਸ ਨੂੰ ਦੇਖਿਆ ਗਿਆ। ਇਸ ਵਿਸ਼ੇਸ਼ ਮੁਹਿੰਮ ਦੀ ਸ਼ਲਾਘਾ ਕਰਦਿਆਂ ਪਿੰਡ ਵਾਸੀਆਂ ਦਾ ਕਹਿਣਾ ਹੈ ਕਿ ਇਸ ਤਰ੍ਹਾਂ ਦੀਆਂ ਪਹਿਲਕਦਮੀਆਂ ਰਾਹੀਂ ਨੌਜਵਾਨ ਪੀੜ੍ਹੀ ਨੂੰ ਮਹਾਨ ਗੁਰੂਆਂ ਦੇ ਜੀਵਨ, ਵਿਚਾਰ ਅਤੇ ਮਨੁੱਖੀ ਭਲਾਈ ਲਈ ਦਿੱਤੇ ਉਹਨਾਂ ਦੇ ਪ੍ਰੇਰਣਾ ਦਾ ਇੱਕ ਸੁਨੇਹਾ ਨੂੰ ਜਾਣਨ ਅਤੇ ਸਮਝਣ ਦਾ ਮੌਕਾ ਮਿਲ ਰਿਹਾ। ਇਹ ਖਬਰਾਂ ਤੁਸੀਂ ਆਕਾਸ਼ਵਾਣੀ ਤੋਂ ਸੁਣ ਰਹੇ ਹੋ। ਸਾਡਾ ਐਕਸ ਹੈਂਡਲ ਹੈ @AIR RNU ਜਲੰਧਰ। ਸਾਡਾ ਫੇਸਬੁੱਕ ਪੇਜ ਹੈ RNU-AIR ਜਲੰਧਰ ਅਤੇ ਯੂਟਿਊਬ 'ਤੇ ਸਾਡਾ ਚੈਨਲ ਹੈ @AIR ਜਲੰਧਰ। ਆਵਾਸ ਅਤੇ ਸ਼ਹਿਰੀ ਮਾਮਲਿਆਂ ਦੇ ਮੰਤਰਾਲੇ ਨੇ ਕਿਹਾ ਕਿ ਪ੍ਰਧਾਨ ਮੰਤਰੀ ਆਵਾਸ ਯੋਜਨਾ ਸ਼ਹਿਰੀ ਅਤੇ ਪ੍ਰਧਾਨ ਮੰਤਰੀ ਆਵਾਸ ਯੋਜਨਾ ਸ਼ਹਿਰੀ ਦੇ ਦੂਜੇ ਗੇੜ ਤਹਿਤ ਹੁਣ ਤੱਕ 1,25,00,000 ਤੋਂ ਵੱਧ ਘਰਾਂ ਨੂੰ ਮਨਜ਼ੂਰੀ ਦਿੱਤੀ ਗਈ ਹੈ। ਇਹਨਾਂ ਵਿੱਚੋਂ 1 ਕਰੋੜ ਤੋਂ ਵੱਧ ਘਰ ਬਣ ਕੇ ਤਿਆਰ ਹੋ ਚੁੱਕੇ ਨੇ ਅਤੇ ਲਾਭਪਾਤਰੀਆਂ ਨੂੰ ਸੌਂਪੇ ਗਏ ਨੇ। ਇਹਨਾਂ ਵਿੱਚੋਂ ਕਰੀਬ 1 ਕਰੋੜ ਘਰ ਔਰਤਾਂ ਨੂੰ ਅਲਾਟ ਕੀਤੇ ਗਏ ਨੇ। ਮੰਤਰਾਲੇ ਮੁਤਾਬਕ ਪ੍ਰਧਾਨ ਮੰਤਰੀ ਆਵਾਸ ਯੋਜਨਾ ਸ਼ਹਿਰੀ ਦੇ ਦੂਜੇ ਗੇੜ ਤਹਿਤ 16 ਰਾਜਾਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ 'ਚ ਆਰਥਿਕ ਤੌਰ 'ਤੇ ਕਮਜ਼ੋਰ ਵਰਗਾਂ ਲਈ 2,09,000 ਤੋਂ ਵੱਧ ਘਰਾਂ ਨੂੰ ਮਨਜ਼ੂਰੀ ਦਿੱਤੀ ਗਈ ਹੈ। ਇਹਨਾਂ ਵਿੱਚੋਂ 2,03,000 ਤੋਂ ਵੱਧ ਘਰ ਔਰਤਾਂ ਨੂੰ ਦਿੱਤੇ ਗਏ ਨੇ। ਸੀਨੀਅਰ ਸਿਟੀਜ਼ਨ ਲਈ 16,600 ਤੋਂ ਵੱਧ, ਅਨੁਸੂਚਿਤ ਜਾਤੀਆਂ ਲਈ ਕਰੀਬ 22,000, ਪਛੜੀਆਂ ਸ਼੍ਰੇਣੀਆਂ ਵਾਸਤੇ 14,000 ਤੋਂ ਵੱਧ ਅਤੇ ਹੋਰਨਾਂ ਪਛੜੇ ਵਰਗਾਂ ਲਈ 75,000 ਤੋਂ ਵੱਧ ਘਰ ਮਨਜ਼ੂਰ ਕੀਤੇ ਗਏ ਨੇ। ਪੰਜਾਬ ਦੇ ਰੱਖਿਆ ਸੇਵਾਵਾਂ ਭਲਾਈ ਸੁਤੰਤਰਤਾ ਸੈਨਾਨੀ ਮੰਤਰੀ ਮੋਹਿੰਦਰ ਭਗਤ ਨੇ ਮੋਹਾਲੀ ਵਿਖੇ ਰੱਖਿਆ ਸੇਵਾਵਾਂ ਭਲਾਈ ਵਿਭਾਗ 'ਚ ਨਵ ਨਿਯੁਕਤ 8 ਜ਼ਿਲ੍ਹਾ ਰੱਖਿਆ ਸੇਵਾਵਾਂ ਭਲਾਈ ਅਫਸਰਾਂ, 42 ਸੈਨਿਕ ਭਲਾਈ ਅਫਸਰਾਂ ਅਤੇ 1 ਕਲਰਕ ਸਮੇਤ ਕੁੱਲ 51 ਅਧਿਕਾਰੀਆਂ ਅਤੇ ਕਰਮਚਾਰੀਆਂ ਨੂੰ ਰਸਮੀ ਤੌਰ 'ਤੇ ਨਿਯੁਕਤੀ ਪੱਤਰ ਸੌਂਪੇ। ਇਸ ਮੌਕੇ ਸੰਬੋਧਨ ਕਰਦਿਆਂ ਮੰਤਰੀ ਨੇ ਕਿਹਾ ਕਿ ਇਹਨਾਂ ਨਿਯੁਕਤੀਆਂ ਨਾਲ ਵਿਭਾਗ ਦੀ ਕਾਰਜ ਕੁਸ਼ਲਤਾ ਹੋਰ ਮਜ਼ਬੂਤ ਹੋਵੇਗੀ। ਉਹਨਾਂ ਕਿਹਾ ਕਿ ਸਰਕਾਰ ਵੱਲੋਂ ਕੀਤੇ ਜਾ ਰਹੇ ਲਗਾਤਾਰ ਉਪਰਾਲਿਆਂ ਸਦਕਾ ਰੱਖਿਆ ਸੇਵਾਵਾਂ ਭਲਾਈ ਵਿਭਾਗ ਦੀ ਕੁੱਲ ਨਫਰੀ 'ਚ ਕਰੀਬ 20% ਸਟਾਫ ਦੀ ਘਾਟ ਪੂਰੀ ਹੋ ਗਈ ਹੈ। ਦੇਸ਼ ਦੇ 80ਵੇਂ ਆਜ਼ਾਦ

ਤੁਸੀਂ ਸੁਣ ਰਹੇ ਸੀ ਪ੍ਰੋਗਰਾਮ ਜਿੱਧਰ ਲੋਕ, ਇਹ ਆਕਾਸ਼ਵਾਣੀ ਹੈ ਅਤੇ ਤੁਸੀਂ ਸੁਣ ਰਹੇ ਹੋ ਵਿਵਿਧ ਭਾਰਤੀ ਦਾ ਚੰਡੀਗੜ੍ਹ ਕੇਂਦਰ FM 107.2 ਮੈਗਾਹਰਟਸ 'ਤੇ। ਸਰੋਤਿਓ 8:45 ਹੋਣ ਵਾਲੇ ਨੇ ਅਤੇ ਥੋੜ੍ਹੀ ਹੀ ਦੇਰ ਵਿੱਚ ਆਕਾਸ਼ਵਾਣੀ ਦੇ ਦਿੱਲੀ ਕੇਂਦਰ ਤੋਂ ਹਿੰਦੀ ਵਿੱਚ ਸਮਾਚਾਰ ਰੀਲੇਅ ਕੀਤੇ ਜਾਣਗੇ।

ਇਹ ਆਕਾਸ਼ਵਾਣੀ ਹੈ ਤੇ ਤੁਸੀਂ ਸੁਣ ਰਹੇ ਹੋ ਵਿਵਿਧ ਭਾਰਤੀ ਦਾ ਚੰਡੀਗੜ੍ਹ ਕੇਂਦਰ FM 107.2 ਮੈਗਾਹਰਟਸ ਤੇ। ਸਰੋਤਿਓ, ਹੁਣ ਪੇਸ਼ ਨੇ ਮੁੱਖ ਪ੍ਰਾਦੇਸ਼ਿਕ ਖਬਰਾਂ। ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਨਾਰਨੌਲ ਤੋਂ ਪੂਰੇ ਸੂਬੇ ਵਿਚ ਵੰਦੇ ਮਾਤਰਮ

0: ਦੇ 150ਵੀਂ ਵਰ੍ਹੇਗੰਢ ਮੌਕੇ ਅਤੇ ਹਰ ਘਰ ਤਿਰੰਗਾ ਮੁਹਿੰਮ ਤਹਿਤ ਆਯੋਜਿਤ ਹੋਣ ਵਾਲੇ ਪ੍ਰੋਗਰਾਮਾਂ ਦਾ ਆਗਾਜ਼ ਕੀਤਾ। ਮੁੱਖ ਮੰਤਰੀ ਨੇ ਨਾਰਨੌਲ ਵਿੱਚ ਯੁਵਾ ਮੈਰਾਥਨ ਅਤੇ ਤਿਰੰਗਾ ਯਾਤਰਾ ਨੂੰ ਹਰੀ ਝੰਡੀ ਦੇ ਕੇ ਰਵਾਨਾ ਕੀਤਾ ਅਤੇ ਨਸ਼ਾ ਮੁਕਤੀ ਦਾ ਸੰਦੇਸ਼ ਦਿੱਤਾ। ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਕਿਹਾ ਕਿ ਮੌਜੂਦਾ ਸਮੇਂ ਦੀ ਮੰਗ ਅਨੁਸਾਰ ਵਿਗਿਆਨ, ਕੰਪਿਊਟਰ ਅਤੇ ਰੋਬੋਟਿਕਸ ਦੀਆਂ ਆਧੁਨਿਕ ਪ੍ਰਯੋਗਸ਼ਾਲਾਵਾਂ ਵਿਦਿਆਰਥੀਆਂ ਲਈ ਪ੍ਰਯੋਗ, ਖੋਜ ਅਤੇ ਨਵੀਨਤਾ ਦੇ ਨਵੇਂ ਦਰਵਾਜ਼ੇ ਖੋਲ੍ਹਣਗੀਆਂ। ਸ੍ਰੀ ਨਾਇਬ ਸਿੰਘ ਸੈਣੀ ਨੇ ਨਾਰਨੌਲ ਵਿੱਚ ਏਕ ਪੇੜ ਮਾਂ ਕੇ ਨਾਮ ਮੁਹਿੰਮ ਤਹਿਤ ਰੁੱਖ ਲਗਾ ਕੇ ਵਾਤਾਵਰਣ ਸੁਰੱਖਿਆ ਦਾ ਸੰਦੇਸ਼ ਦਿੱਤਾ ਅਤੇ ਮੈਰਾਥਨ ਦੇ ਜੇਤੂਆਂ ਨੂੰ 1 ਲੱਖ ਰੁਪਏ, 5,000 ਰੁਪਏ ਅਤੇ 25,000 ਰੁਪਏ ਦੇ ਨਕਦ ਇਨਾਮਾਂ ਨਾਲ ਸਨਮਾਨਿਤ ਕੀਤਾ। ਅੰਗਦਾਨ ਬਾਰੇ ਜਾਗਰੂਕਤਾ ਪੈਦਾ ਕਰਨ ਲਈ ਫਰੀਦਾਬਾਦ ਦੇ ESIC ਮੈਡੀਕਲ ਕਾਲਜ ਅਤੇ ਹਸਪਤਾਲ ਵਿੱਚ ਇੱਕ ਵਿਸ਼ੇਸ਼ ਪ੍ਰੋਗਰਾਮ ਆਯੋਜਿਤ ਕਰਕੇ ਲੋਕਾਂ ਨੂੰ ਅੰਗਦਾਨ ਕਰਨ ਲਈ ਪ੍ਰੇਰਿਤ ਕੀਤਾ ਗਿਆ। ਹਰ ਘਰ ਤਿਰੰਗਾ ਅਭਿਆਨ ਦੇ ਤਹਿਤ ਦੇਸ਼ ਭਗਤੀ ਦਾ ਸੰਦੇਸ਼ ਦੇਣ ਲਈ ਅੱਜ ਜੀਂਦ ਸ਼ਹਿਰ ਵਿੱਚ ਰਾਣੀ ਤਲਾਬ ਤੋਂ ਸ਼ਹੀਦੀ ਸਮਾਰਕ ਤੱਕ ਤਿਰੰਗਾ ਪਦ ਯਾਤਰਾ ਦਾ ਆਯੋਜਨ ਕੀਤਾ ਗਿਆ। ਹਰ ਘਰ ਤਿਰੰਗਾ ਅਭਿਆਨ ਦੇ ਤਹਿਤ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਕੈਥਲ, ਮਿੰਨੀ ਸਕੱਤਰੇਤ ਅਤੇ ਪਲਬਲ ਬੱਸ ਸਟੈਂਡ ਤੇ ਇੱਕ ਪ੍ਰਦਰਸ਼ਨੀ ਲਗਾਈ ਗਈ, ਜਿਸ ਵਿੱਚ ਤਿਰੰਗੇ ਦੀ ਮਹਿਮਾ ਅਤੇ ਆਜ਼ਾਦੀ ਸੰਗਰਾਮ ਨਾਲ ਸੰਬੰਧਿਤ ਵੱਖ ਵੱਖ ਪਹਿਲੂਆਂ ਨੂੰ ਪ੍ਰਦਰਸ਼ਿਤ ਕੀਤਾ ਗਿਆ ਹੈ ਤੇ ਸ੍ਰੀ ਗੁਰੂ ਰਵਿਦਾਸ ਜਯੰਤੀ ਦੇ ਮੌਕੇ ਤੇ ਕਾਸ਼ੀ ਤੋਂ ਸ਼ੁਰੂ ਹੋਈ ਕਲਸ਼ ਵੰਦਨ ਯਾਤਰਾ ਦਾ ਘਰੌਂਡਾ ਵਿਧਾਨ ਸਭਾ ਤੇ ਪਿੰਡ ਕੰਬੋਪੁਰਾ ਪਹੁੰਚਣ ਤੇ ਹਰਿਆਣਾ ਵਿਧਾਨ ਸਭਾ ਦੇ ਸਪੀਕਰ ਹਰਵਿੰਦਰ ਕਲਿਆਣ ਸਮੇਤ ਵੱਡੀ ਗਿਣਤੀ ਵਿੱਚ ਸ਼ਰਧਾਲੂਆਂ ਵੱਲੋਂ ਸਵਾਗਤ ਕੀਤਾ ਗਿਆ। ਇਹ ਸਨ ਮੁੱਖ ਪ੍ਰਾਦੇਸ਼ਿਕ ਖਬਰਾਂ। ਅਸੀਂ ਆਕਾਸ਼ਵਾਣੀ ਦੇ ਚੰਡੀਗੜ੍ਹ ਕੇਂਦਰ ਤੋਂ ਬੋਲ ਰਹੇ ਹਾਂ।
1: SBI MSME ਡਿਜੀਟਲ ਲੋਨ ਪਾਣਾ ਇਕਦਮ ਆਸਾਨ ਆਪਕੋ ਮਿਲੇਗਾ 5 ਕਰੋੜ ਰੁਪਏ ਤੱਕ ਕਾ ਲੋਨ 50 ਲੱਖ ਰੁਪਏ ਤੱਕ ਕਾ ਤੁਰੰਤ ਡਿਜੀਟਲ ਅਪਰੂਵਲ 10 ਸਾਲ ਤੱਕ ਕੀ ਅਵਧੀ ਆਕਾਸ਼ਕ ਵਿਆਜ ਦਰੋਂ ਕੇ ਸਾਥ ਕ੍ਰੈਡਿਟ ਗਾਰੰਟੀ ਸਕੀਮ ਕੇ ਤਹਿਤ ਕਵਰ ਅਧਿਕ ਜਾਣਕਾਰੀ ਕੇ ਲਿਏ ਕਾਲ ਕਰੇ 1-800-1234 ਜਾਂ ਵਿਜ਼ਿਟ ਕਰੇ bank.sbi। ਨਿਯਮ ਏਵਂ ਸ਼ਰਤੇ ਲਾਗੂ।
0: ਆਕਾਸ਼ਵਾਣੀ ਦੇ ਚੰਡੀਗੜ੍ਹ ਕੇਂਦਰ ਤੋਂ ਹੁਣ ਪੇਸ਼ ਹੈ ਪੰਜਾਬੀ ਗੀਤਾਂ ਨਾਲ ਸਜਿਆ ਪ੍ਰੋਗਰਾਮ ਸੁਰਸਾਂਝ ਤੇ ਅੱਜ ਦਾ ਪ੍ਰੋਗਰਾਮ ਤੁਸੀਂ ਸੁਣੋਗੇ ਆਪਣੀ ਰੇਡੀਓ ਦੋਸਤ ਰਮਨ ਦੇ ਨਾਲ। ਸਾਰੇ ਸਰੋਤਿਆਂ ਦਾ ਪ੍ਰੋਗਰਾਮ ਵਿੱਚ ਸਵਾਗਤ ਹੈ ਤੇ ਆਓ ਪ੍ਰੋਗਰਾਮ ਦਾ ਆਗਾਜ਼ ਕਰਦੇ ਹਾਂ ਗਿੱਪੀ ਗਰੇਵਾਲ ਦੀ ਆਵਾਜ਼ ਵਿੱਚ ਇਸ ਗੀਤ ਦੇ ਨਾਲ।

ਮੰਗੀ ਮਹਲ ਤੇ ਸੁਦੇਸ਼ ਕੁਮਾਰੀ ਦੀ ਆਵਾਜ਼ਾਂ ਵਿੱਚ। ਇਸ ਗੀਤ ਤੋਂ ਬਾਅਦ ਅੱਜ ਦੇ ਪ੍ਰੋਗਰਾਮ ਸੁਰਸਾਂਝ ਦਾ ਆਖਰੀ ਗੀਤ ਸਲੀਮ ਤੇ ਰਾਣੀ ਰਣਦੀਪ ਦੀਆਂ ਆਵਾਜ਼ਾਂ ਵਿੱਚ।